0: ਚੰਗਾ ਸੰਚਾਰੀ ਸੀ ਆਈ ਐਨ ਵਗੈਰਾ ਸਭ ਅਤੇ ਪੁੱਛਣਾ ਜਾ ਕੇ ਬੜੇ ਸਪਨਾ ਆਦਿ ਮੁੱਖ ਮੁੱਖ ਖਬਰ ਕੀ
1: ਕਾਂਗਰਸ ਵਿਭਾਗ ਅੱਜ ਪਿੰਡ ਦੇਸ਼ ਦੇ ਵਿਭਿੰਨ ਜ਼ਿਲ੍ਹਿਆਂ ਦਾ